ਸਜਣਾ ਵਿੱਚ ਚੱਕਲੇ ਜੇ ਰਜ ਰਜ ਵਸਣਾ ਚੁਗਨੀ ਪਾਉਂਦੀ ਉੱਚੀਆਂ ਕੀਲਾਂ ਟੁਕ ਟੁਕ ਟੁਕੀਆਂ ਦਿਲ ਵਿੱਚ ਕੀਲਾਂ ਉਹਦਾ ਲਾਲ ਖੂਨ ਨੂੰ ਕੀਲਾ ਫੜਿਆ ਹੱਥ ਲੈਡਰ ਚਮਕੀਲਾ ਚੁਗਨੀ ਕਹਿੰਦੀ ਇੰਗਲਿਸ਼ ਬੋਲ ਹੈਲੋ ਹੋ ਯੂ ਡੂ ਯੂ ਬੋਲ ਹੈਲੋ ਹੋ ਯੂ ਡੂ ਯੂ ਬੋਲ